ਚੜ ਜਾਇਆ ਬਿਨਾਂ ਛੁਆ ਮੇਰਵਾ ਮੇਰੇ ਸਿਮਨਾ ਕੋਕਾ ਕਾ ਨੋ ਪੁੰਜ ਸਿਮਨਾ ਆ ਉਹ ਕਾ ਨੋ ਪੁੰਜ ਲੋਕ ਨਾਲ ਵੇਡੋ ਕੋਕ ਮਾਲੋ ਕੋਕੀ ਮਾਲੋ